ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਯੋਜਨਾ ਨੇ ਪਿੰਡਾਂ ਅਤੇ ਸ਼ਹਿਰਾਂ ਵਿਚਕਾਰ ਡਿਜੀਟਲ ਫਰਕ ਨੂੰ ਘਟਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਡਿਜੀਟਲ ਇੰਡੀਆ ਦਾ ਅਰਥ ਹੈ ਭਾਰਤ ਨੂੰ ਡਿਜੀਟਲ ਸਹੂਲਤਾਂ ਨਾਲ ਜੋੜਨਾ, ਸਰਕਾਰੀ ਸੇਵਾਵਾਂ ਨੂੰ ਆਨਲਾਈਨ ਮੁਹੱਈਆ ਕਰਵਾਉਣਾ, ਲੋਕਾਂ ਨੂੰ ਇੰਟਰਨੈੱਟ ਨਾਲ ਜੋੜਨਾ ਅਤੇ ਟੈਕਨੋਲੋਜੀ ਦੀ ਮਦਦ ਨਾਲ ਦੇਸ਼ ਦੇ ਵਿਕਾਸ ਨੂੰ ਹੋਰ ਤੇਜ਼ ਕਰਨਾ ਇਸ ਯੋਜਨਾ ਦਾ ਮੂਲ ਮਹੱਤਵ ਹੈ। ਇਸ ਯੋਜਨਾ ਦਾ ਨਾਰਾ ਹੈ ਪਾਵਰ ਟੂ ਐਮਪਾਵਰ, ਅਰਥਾਤ ਲੋਕਾਂ ਨੂੰ ਟੈਕਨੋਲੋਜੀ ਰਾਹੀਂ ਮਜ਼ਬੂਤ ਬਣਾਉਣਾ। ਡਿਜੀਟਲ ਇੰਡੀਆ ਯੋਜਨਾ ਦੇ ਕਈ ਮਹੱਤਵਪੂਰਨ ਉਦੇਸ਼ ਹਨ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਡਿਜੀਟਲ ਢਾਂਚਾ ਤਿਆਰ ਕਰਨ ਬਾਰੇ। ਇਸ ਦਾ ਉਦੇਸ਼ ਭਾਰਤ ਦੇ ਹਰ ਪਿੰਡ ਅਤੇ ਸ਼ਹਿਰ ਤੱਕ ਇੰਟਰਨੈੱਟ ਪਹੁੰਚਾਉਣਾ, ਫਾਈਬਰ ਨੈੱਟਵਰਕ ਵਿਛਾਉਣਾ ਅਤੇ ਡਿਜੀਟਲ ਸਹੂਲਤਾਂ ਉਪਲਬਧ ਕਰਵਾਉਣਾ, ਸਰਕਾਰੀ ਸੇਵਾਵਾਂ ਨੂੰ ਆਨਲਾਈਨ ਕਰਨਾ। ਡਿਜੀਟਲ ਇੰਡੀਆ ਯੋਜਨਾ ਦਾ ਦੂਜਾ ਉਦੇਸ਼ ਹੈ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਦੇ ਚੱਕਰ ਨਾ ਲਗਾਉਣ ਪੈਣ, ਜਿਸ ਨੂੰ ਵੇਖਦੇ ਹੋਏ ਜ਼ਿਆਦਾਤਰ ਸੇਵਾਵਾਂ ਨੂੰ ਆਨਲਾਈਨ ਮੁਹੱਈਆ ਕਰਵਾਇਆ ਗਿਆ ਹੈ। ਡਿਜੀਟਲ ਇੰਡੀਆ ਯੋਜਨਾ ਦਾ ਤੀਜਾ ਉਦੇਸ਼ ਹੈ ਕਿ ਲੋਕਾਂ ਨੂੰ ਕੰਪਿਊਟਰ ਅਤੇ ਇੰਟਰਨੈੱਟ ਦੀ ਜਾਣਕਾਰੀ ਦੇਣਾ ਤਾਂ ਜੋ ਉਹ ਵੱਧ ਤੋਂ ਵੱਧ ਡਿਜੀਟਲ ਸਹੂਲਤਾਂ ਦਾ ਲਾਭ ਲੈ ਸਕਣ। ਡਿਜੀਟਲ ਇੰਡੀਆ ਯੋਜਨਾ ਦਾ ਇੱਕ ਉਦੇਸ਼ ਇਹ ਵੀ ਹੈ ਕਿ ਨਗਦ ਰਹਿਤ ਭੁਗਤਾਨ ਨੂੰ ਉਤਸ਼ਾਹਿਤ ਕਰਨਾ ਤਾਂ ਕਿ ਆਨਲਾਈਨ ਭੁਗਤਾਨ ਰਾਹੀਂ ਅਸੀਂ ਡਿਜੀਟਲ ਵਾਲਿਟ ਅਤੇ ਬੈਂਕਿੰਗ ਸੇਵਾਵਾਂ ਨੂੰ ਸੌਖਾ ਬਣਾ ਸਕੀਏ। ਡਿਜੀਟਲ ਪ੍ਰਣਾਲੀ ਰਾਹੀਂ ਪੂਰੀ ਤਰ੍ਹਾਂ ਨਾਲ ਪਾਰਦਰਸ਼ਤਾ ਬਣੀ ਰਹਿੰਦੀ ਹੈ ਅਤੇ ਸਾਡੇ ਰਿਕਾਰਡ ਸੁਰੱਖਿਅਤ ਰਹਿੰਦੇ ਹਨ ਅਤੇ ਧੋਖਾਧੜੀ ਜਾਂ ਭ੍ਰਿਸ਼ਟਾਚਾਰ ਦੀ ਸੰਭਾਵਨਾ ਘਟਦੀ ਹੈ। ਇਸ ਰਾਹੀਂ ਭ੍ਰਿਸ਼ਟਾਚਾਰ ਵਿੱਚ ਵੀ ਠੱਲ ਪਾਈ ਜਾ ਸਕਦੀ ਹੈ। ਹੁਣ ਗੱਲ ਕਰਦੇ ਹਾਂ ਡਿਜੀਟਲ ਇੰਡੀਆ ਦੇ ਮੁੱਖ ਹਿੱਸਿਆਂ ਬਾਰੇ। ਡਿਜੀਟਲ ਇੰਡੀਆ ਯੋਜਨਾ ਤਿੰਨ ਮੁੱਖ ਖੰਭਿਆਂ 'ਤੇ ਆਧਾਰਿਤ ਹੈ। ਪਹਿਲਾ ਹੈ ਹਰੇਕ ਨਾਗਰਿਕ ਲਈ ਡਿਜੀਟਲ ਢਾਂਚਾ। ਇਸ ਦੇ ਤਹਿਤ ਲੋਕਾਂ ਨੂੰ ਇੰਟਰਨੈੱਟ, ਡਿਜੀਟਲ ਪਛਾਣ ਅਤੇ ਮੋਬਾਈਲ ਕਨੈਕਟੀਵਿਟੀ ਪ੍ਰਦਾਨ ਕੀਤੀ ਜਾਂਦੀ ਹੈ। ਦੂਜਾ ਹਿੱਸਾ ਹੈ ਮੰਗ ਅਨੁਸਾਰ ਸਰਕਾਰੀ ਸੇਵਾਵਾਂ। ਇਸ ਵਿੱਚ ਮੰਗ ਦੇ ਆਧਾਰ 'ਤੇ ਸਰਕਾਰੀ ਦਸਤਾਵੇਜ਼, ਸਰਟੀਫਿਕੇਟ, ਬਿੱਲ ਭੁਗਤਾਨ, ਬੈਂਕਿੰਗ ਅਤੇ ਹੋਰ ਸੇਵਾਵਾਂ ਆਨਲਾਈਨ ਮੁਹੱਈਆ ਹਨ। ਤੀਜੇ ਹਿੱਸੇ ਦੀ ਗੱਲ ਕਰੀਏ ਤਾਂ ਉਹ ਹੈ ਦੇਸ਼ ਦੇ ਨਾਗਰਿਕਾਂ ਨੂੰ ਡਿਜੀਟਲ ਤੌਰ 'ਤੇ ਮਜ਼ਬੂਤ ਕਰਨਾ। ਇਸ ਰਾਹੀਂ ਲੋਕਾਂ ਨੂੰ ਡਿਜੀਟਲ ਸਿੱਖਿਆ ਦੇ ਕੇ ਉਹਨਾਂ ਨੂੰ ਆਤਮ ਨਿਰਭਰ ਬਣਾਇਆ ਜਾ ਰਿਹਾ ਹੈ। ਡਿਜੀਟਲ ਇੰਡੀਆ ਦੇ ਮੁੱਖ ਪ੍ਰੋਗਰਾਮ ਇਸ ਤਰ੍ਹਾਂ ਹਨ। ਪਹਿਲਾ, ਭਾਰਤ ਨੈੱਟ ਯੋਜਨਾ। ਇਸ ਯੋਜਨਾ ਰਾਹੀਂ ਦੇਸ਼ ਦੇ ਲੱਖਾਂ ਪਿੰਡਾਂ ਨੂੰ ਇੰਟਰਨੈੱਟ ਨਾਲ ਜੋੜਿਆ ਗਿਆ ਹੈ। ਦੂਜਾ, ਡਿਜੀਲਾਕਰ। ਡਿਜੀਲਾਕਰ ਵਿੱਚ ਲੋਕ ਆਪਣੇ ਮਹੱਤਵਪੂਰਨ ਦਸਤਾਵੇਜ਼ ਜਿਵੇਂ ਆਧਾਰ ਕਾਰਡ, ਡਰਾਈਵਿੰਗ ਲਾਇਸੈਂਸ ਅਤੇ ਮਾਰਕਸ਼ੀਟਾਂ ਆਨਲਾਈਨ ਤਰੀਕੇ ਨਾਲ ਸੰਭਾਲ ਸਕਦੇ ਹਨ। ਤੀਜਾ, ਭੀਮ ਐਪ ਅਤੇ UPI ਐਪ ਦੇ ਇਹ ਸਾਰੇ ਤਰੀਕੇ ਵਰਤੋਂਕਾਰ ਲਈ ਡਿਜੀਟਲ ਭੁਗਤਾਨ ਪ੍ਰਣਾਲੀ ਨੂੰ ਸੌਖਾ ਅਤੇ ਤੇਜ਼ ਬਣਾਉਂਦੇ ਹਨ। ਚੌਥਾ, ਈ-ਹਸਪਤਾਲ। ਸਰਕਾਰ ਵੱਲੋਂ ਹਸਪਤਾਲਾਂ ਦੀਆਂ ਸੇਵਾਵਾਂ ਨੂੰ ਆਨਲਾਈਨ ਕੀਤਾ ਗਿਆ ਹੈ, ਜਿਸ ਨਾਲ ਮਰੀਜ਼ਾਂ ਨੂੰ ਇਸ ਦੀ ਵਰਤੋਂ ਨਾਲ ਸਹੂਲਤ ਮਿਲਦੀ ਹੈ। ਪੰਜਵਾਂ, ਈ-ਨਾਮ। ਇਸ ਦੀ ਵਰਤੋਂ ਦੁਆਰਾ ਕਿਸਾਨ ਆਪਣੀਆਂ ਫਸਲਾਂ ਦੀ ਖਰੀਦ ਫਰੋਖਤ ਆਨਲਾਈਨ ਵੀ ਕਰ ਸਕਦੇ ਹਨ। ਛੇਵਾਂ, ਆਨਲਾਈਨ ਸਿੱਖਿਆ। ਦੀਕਸ਼ਾ, ਸਵੈਮ ਅਤੇ ਹੋਰ ਪੋਰਟਲਾਂ ਰਾਹੀਂ ਵਿਦਿਆਰਥੀਆਂ ਨੂੰ ਹੁਣ ਘਰ ਬੈਠੇ ਬਿਠਾਏ ਆਨਲਾਈਨ ਸਿੱਖਿਆ ਮਿਲ ਰਹੀ ਹੈ। ਸਿੱਖਿਆ ਖੇਤਰ ਵਿੱਚ ਡਿਜੀਟਲ ਇੰਡੀਆ ਦੀ ਮਹੱਤਵਪੂਰਨ ਭੂਮਿਕਾ ਹੈ। ਡਿਜੀਟਲ ਇੰਡੀਆ ਨੇ ਸਿੱਖਿਆ ਖੇਤਰ ਵਿੱਚ ਇੱਕ ਵੱਡੀ ਕ੍ਰਾਂਤੀ ਲਿਆਂਦੀ ਹੈ। ਕੋਰੋਨਾ ਮਹਾਂਮਾਰੀ ਦੇ ਦੌਰਾਨ ਆਨਲਾਈਨ ਕਲਾਸਾਂ ਨੇ ਵਿਦਿਆਰਥੀਆਂ ਦੀ ਪੜ੍ਹਾਈ ਜਾਰੀ ਰੱਖਣ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਈ। ਅੱਜ ਦੇ ਸਮੇਂ ਵਿਦਿਆਰਥੀ ਘਰ ਬੈਠੇ ਮੋਬਾਈਲ ਜਾਂ ਲੈਪਟੋਪ ਰਾਹੀਂ ਆਪਣੀ ਪੜ੍ਹਾਈ ਕਰ ਸਕਦੇ ਹਨ। ਸਮਾਰਟ ਕਲਾਸਰੂਮ, ਈ ਲਾਇਬ੍ਰੇਰੀ ਅਤੇ ਆਨਲਾਈਨ ਪ੍ਰੀਖਿਆਵਾਂ ਨੇ ਸਿੱਖਿਆ ਨੂੰ ਹੋਰ ਸੌਖਾ ਅਤੇ ਰੋਚਕ ਬਣਾ ਦਿੱਤਾ ਹੈ। ਪਿੰਡਾਂ ਦੇ ਬੱਚੇ ਵੀ ਹੁਣ ਦੇਸ਼ ਵਿਦੇਸ਼ ਦੀਆਂ ਵਧੀਆ ਸਿੱਖਿਆ ਸੇਵਾਵਾਂ ਤੱਕ ਪਹੁੰਚ ਸਕਦੇ ਹਨ। ਸਿਹਤ ਖੇਤਰ ਵਿੱਚ ਡਿਜੀਟਲ ਇੰਡੀਆ ਦੇ ਸਦਕਾ ਅਨੇਕਾਂ ਬਦਲਾਅ ਆਏ ਹਨ। ਡਿਜੀਟਲ ਟੈਕਨੋਲੋਜੀ ਨੇ ਸਿਹਤ ਖੇਤਰ ਵਿੱਚ ਵੀ ਵੱਡੇ ਬਦਲਾਅ ਲਿਆਂਦੇ ਹਨ। ਟੈਲੀਮੀਡੀਸਨ ਦੀ ਮਦਦ ਨਾਲ ਮਰੀਜ਼ ਘਰ ਬੈਠੇ ਡਾਕਟਰਾਂ ਨਾਲ ਸਲਾਹ ਕਰ ਸਕਦੇ ਹਨ। ਆਨਲਾਈਨ ਰਿਪੋਰਟਾਂ, ਡਿਜੀਟਲ ਪ੍ਰਿਸਕ੍ਰਿਪਸ਼ਨ ਅਤੇ ਈ ਹਸਪਤਾਲਾਂ ਸੇਵਾਵਾਂ ਨੇ ਲੋਕਾਂ ਦਾ ਅੱਜ ਬੇਸ਼ਕੀਮਤੀ ਸਮਾਂ ਅਤੇ ਪੈਸਾ ਦੋਨਾਂ ਨੂੰ ਹੀ ਬਚਾਇਆ ਹੈ। ਪਿੰਡਾਂ ਵਿੱਚ ਜਿੱਥੇ ਚੰਗੇ ਡਾਕਟਰਾਂ ਦੀ ਕਮੀ ਸੀ, ਉੱਥੇ ਡਿਜੀਟਲ ਸੇਵਾਵਾਂ ਲੋਕਾਂ ਲਈ ਸੱਚਮੁੱਚ ਵਰਦਾਨ ਸਾਬਤ ਹੋ ਰਹੀਆਂ ਹਨ। ਭਾਰਤ ਇੱਕ ਖੇਤੀ ਪ੍ਰਧਾਨ ਦੇਸ਼ ਹੈ, ਇਸ ਲਈ ਕਿਸਾਨਾਂ ਨੂੰ ਡਿਜੀਟਲ ਟੈਕਨੋਲੋਜੀ ਨਾਲ ਜੋੜਨਾ ਬਹੁਤ ਜ਼ਰੂਰੀ ਸੀ। ਅੱਜ ਕਿਸਾਨ ਮੋਬਾਈਲ ਰਾਹੀਂ
ਮੌਸਮ ਦੀ ਜਾਣ

0: ਅਧਿਕਾਰੀ ਫਸਲਾਂ ਦੇ ਭਾਅ ਅਤੇ ਨਵੀਆਂ ਖੇਤੀ ਤਕਨੀਕਾਂ ਬਾਰੇ ਜਾਣ ਸਕਦੇ ਹਨ। ਈ ਨਾਮ ਵਰਗੇ ਪਲੇਟਫਾਰਮਾਂ ਨੇ ਕਿਸਾਨਾਂ ਨੂੰ ਆਪਣੀ ਫਸਲ ਦੀ ਵਧੀਆ ਕੀਮਤ ਲੈਣ ਵਿੱਚ ਮਦਦ ਕੀਤੀ ਹੈ। ਇਸ ਨਾਲ ਵਿਚੋਲੀਆਂ ਦੀ ਭੂਮਿਕਾ ਘਟੀ ਹੈ। ਡਿਜੀਟਲ ਇੰਡੀਆ ਕਾਰਨ ਬੈਂਕਿੰਗ ਖੇਤਰ ਵਿੱਚ ਬਹੁਤ ਤੇਜ਼ੀ ਨਾਲ ਬਦਲਾਅ ਆਏ ਹਨ। ਲੋਕ ਹੁਣ ਮੋਬਾਈਲ ਰਾਹੀਂ ਦੇਸ਼ ਵਿਦੇਸ਼ ਵਿੱਚ ਪੈਸੇ ਭੇਜ ਸਕਦੇ ਹਨ, ਬਿੱਲ ਭਰ ਸਕਦੇ ਹਨ ਅਤੇ ਖਰੀਦਦਾਰੀ ਕਰ ਸਕਦੇ ਹਨ। UPI ਅਤੇ ਡਿਜੀਟਲ ਭੁਗਤਾਨ ਪ੍ਰਣਾਲੀ ਨੇ ਭਾਰਤ ਨੂੰ ਨਕਦ ਰਹਿਤ ਅਰਥ ਵਿਵਸਥਾ ਵੱਲ ਮੋੜਿਆ ਹੈ। ਇਸ ਨਾਲ ਜਿੱਥੇ ਸਮਾਂ ਬਚਦਾ ਹੈ ਅਤੇ ਗ੍ਰਾਹਕ ਦਾ ਲੈਣ ਦੇਣ ਹੋਰ ਵਧੇਰੇ ਸੁਰੱਖਿਅਤ ਬਣਦਾ ਹੈ। ਡਿਜੀਟਲ ਇੰਡੀਆ ਯੋਜਨਾ ਨੇ ਲੋਕਾਂ ਲਈ ਨਵੇਂ ਰੋਜ਼ਗਾਰ ਪੈਦਾ ਕੀਤੇ ਹਨ, ਖਾਸ ਤੌਰ 'ਤੇ ਦੇਸ਼ ਦੇ ਨੌਜਵਾਨਾਂ ਵਾਸਤੇ IT ਖੇਤਰ, ਡਾਟਾ ਐਂਟਰੀ, ਡਿਜੀਟਲ ਮਾਰਕੀਟਿੰਗ, ਐਪ ਡਿਵੈਲਪਮੈਂਟ ਅਤੇ ਔਨਲਾਈਨ ਕਾਰੋਬਾਰਾਂ ਵਿੱਚ ਨੌਜਵਾਨ ਮੁੰਡੇ ਕੁੜੀਆਂ ਲਈ ਨਵੇਂ ਮੌਕੇ ਉਭਰੇ ਹਨ, ਨਵੀਆਂ ਨੌਕਰੀਆਂ ਪੈਦਾ ਹੋਈਆਂ ਹਨ। ਅੱਜ ਵੇਖਣ ਵਿੱਚ ਆ ਰਿਹਾ ਹੈ ਕਿ ਬਹੁਤ ਸਾਰੇ ਲੋਕ ਘਰਾਂ ਵਿੱਚ ਰਹਿ ਕੇ ਫ੍ਰੀਲਾਂਸਿੰਗ ਅਤੇ ਔਨਲਾਈਨ ਕੰਮ ਕਰਕੇ ਚੰਗੀ ਕਮਾਈ ਕਰ ਰਹੇ ਹਨ। ਇਸ ਨਾਲ ਬੇਰੁਜ਼ਗਾਰੀ ਘਟਾਉਣ ਵਿੱਚ ਮਦਦ ਮਿਲੀ ਹੈ। ਹੁਣ ਗੱਲ ਕਰਦੇ ਹਾਂ ਡਿਜੀਟਲ ਇੰਡੀਆ ਦੇ ਫਾਇਦਿਆਂ ਬਾਰੇ। ਤਾਂ ਸਭ ਤੋਂ ਪਹਿਲਾਂ ਸਮੇਂ ਦੀ ਬੱਚਤ। ਔਨਲਾਈਨ ਸੇਵਾਵਾਂ ਕਾਰਨ ਅੱਜ ਦੇ ਸਮੇਂ ਲੋਕਾਂ ਦਾ ਸਮਾਂ ਬਚ ਰਿਹਾ ਹੈ। ਫਿਰ ਗੱਲ ਆਉਂਦੀ ਹੈ ਪਾਰਦਰਸ਼ਤਾ ਦੀ। ਹੁਣ ਸਰਕਾਰੀ ਕੰਮਕਾਜ ਹੋਰ ਵਧੇਰੇ ਪਾਰਦਰਸ਼ੀ ਹੋ ਗਿਆ ਹੈ, ਉਸ ਵਿੱਚ ਕੋਈ ਔਲਾ ਨਹੀਂ ਰਿਹਾ। ਇਸ ਸਦਕਾ ਡਿਜੀਟਲ ਰਿਕਾਰਡ ਮੁਹੱਈਆ ਹੋਣ ਕਰਕੇ ਧੋਖਾਧੜੀ ਘਟੀ ਹੈ, ਉੱਥੇ ਹੀ ਭ੍ਰਿਸ਼ਟਾਚਾਰ ਨੂੰ ਵੀ ਨੱਥ ਪਈ ਹੈ। ਅੱਜ ਅਸੀਂ ਵੇਖਦੇ ਹਾਂ ਕਿ ਡਿਜੀਟਲ ਯੋਜਨਾ ਸਦਕਾ ਪਿੰਡਾਂ ਵਿੱਚ ਵੀ ਇੰਟਰਨੈੱਟ ਅਤੇ ਡਿਜੀਟਲ ਸੇਵਾਵਾਂ ਸੌਖੀਆਂ ਪਹੁੰਚ ਰਹੀਆਂ ਹਨ। ਡਿਜੀਟਲ ਕਾਰੋਬਾਰਾਂ ਨਾਲ ਅਸੀਂ ਵੇਖਦੇ ਹਾਂ ਕਿ ਦੇਸ਼ ਦੀ ਅਰਥ ਵਿਵਸਥਾ ਹੋਰ ਵਧੇਰੇ ਮਜ਼ਬੂਤ ਹੋ ਰਹੀ ਹੈ। ਡਿਜੀਟਲ ਯੋਜਨਾ ਕਰਕੇ ਜੀਵਨ ਸ਼ੈਲੀ ਸੌਖੀ ਹੋ ਰਹੀ ਗਈ ਹੈ। ਹੁਣ ਬਿੱਲ ਭੁਗਤਾਨ, ਟਿਕਟ ਬੁਕਿੰਗ ਅਤੇ ਖਰੀਦਦਾਰੀ ਵਧੇਰੇ ਸੌਖੀ ਹੋ ਗਈ ਹੈ। ਲੋਕਾਂ ਨੂੰ ਲੰਮੀਆਂ ਲਾਈਨਾਂ ਵਿੱਚ ਖੜ੍ਹੇ ਹੋਣ ਤੋਂ ਮੁਕਤੀ ਮਿਲ ਗਈ ਹੈ। ਕਿਸੇ ਵੀ ਦੇਸ਼ ਦੀ ਤਰੱਕੀ ਵਿੱਚ ਉੱਥੋਂ ਦੇ ਨੌਜਵਾਨਾਂ ਦਾ ਬਹੁਤ ਵੱਡਾ ਰੋਲ ਹੁੰਦਾ ਹੈ। ਇਸ ਲਈ ਕਿਹਾ ਜਾਂਦਾ ਹੈ ਕਿ ਨੌਜਵਾਨ ਡਿਜੀਟਲ ਇੰਡੀਆ ਦੀ ਰੀੜ੍ਹ ਦੀ ਹੱਡੀ ਹਨ। ਵੇਖਣ ਵਿੱਚ ਆਇਆ ਹੈ ਕਿ ਉਹ ਨਵੀਂ ਟੈਕਨੋਲੋਜੀ ਨੂੰ ਤੇਜ਼ੀ ਨਾਲ ਅਪਣਾਉਂਦੇ ਹਨ। ਨੌਜਵਾਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਪਰਿਵਾਰ ਅਤੇ ਪਿੰਡ ਦੇ ਲੋਕਾਂ ਨੂੰ ਵੀ ਡਿਜੀਟਲ ਸੇਵਾਵਾਂ ਦੀ ਜਾਣਕਾਰੀ ਦੇਣ। ਜੇ ਨੌਜਵਾਨ ਟੈਕਨੋਲੋਜੀ ਨੂੰ ਸਹੀ ਦਿਸ਼ਾ ਵਿੱਚ ਵਰਤਣ ਤਾਂ ਭਾਰਤ ਦੁਨੀਆ ਦਾ ਸਭ ਤੋਂ ਤਾਕਤਵਰ ਡਿਜੀਟਲ ਦੇਸ਼ ਬਣ ਸਕਦਾ ਹੈ। ਡਿਜੀਟਲ ਇੰਡੀਆ ਯੋਜਨਾ ਆਤਮ ਨਿਰਭਰ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਮਦਦਗਾਰ ਹੈ। ਡਿਜੀਟਲ ਸੇਵਾਵਾਂ ਰਾਹੀਂ ਲੋਕ ਆਪਣੇ ਕੰਮ ਆਪ ਕਰ ਰਹੇ ਹਨ ਅਤੇ ਛੋਟੇ ਕਾਰੋਬਾਰ ਔਨਲਾਈਨ ਤਰੀਕੇ ਨਾਲ ਵਿਕਸਿਤ ਹੋ ਰਹੇ ਹਨ। ਭਾਰਤੀ ਸਟਾਰਟਅਪ ਅਤੇ ਟੈਕਨੋਲੋਜੀ ਕੰਪਨੀਆਂ ਵੀ ਵਿਸ਼ਵ ਪੱਧਰ 'ਤੇ ਆਪਣੀ ਪਛਾਣ ਬਣਾ ਰਹੀਆਂ ਹਨ। ਅੰਤ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਡਿਜੀਟਲ ਇੰਡੀਆ ਯੋਜਨਾ ਭਾਰਤ ਦੇ ਵਿਕਾਸ ਵੱਲ ਇੱਕ ਇਤਿਹਾਸਿਕ ਕਦਮ ਹੈ। ਇਸ ਯੋਜਨਾ ਨੇ ਸਿੱਖਿਆ, ਸਿਹਤ, ਖੇਤੀਬਾੜੀ, ਬੈਂਕਿੰਗ ਅਤੇ ਸਰਕਾਰੀ ਸੇਵਾਵਾਂ ਵਿੱਚ ਕ੍ਰਾਂਤੀਕਾਰੀ ਬਦਲਾਅ ਲਿਆਉਂਦੇ ਹਨ। ਇਸ ਨਾਲ ਲੋਕਾਂ ਦੀ ਜ਼ਿੰਦਗੀ ਆਸਾਨ ਅਤੇ ਸਹੂਲਤਾਂ ਭਰੀ ਬਣੀ ਹੈ। ਭਾਵੇਂ ਇਸ ਦੇ ਸਾਹਮਣੇ ਕੁਝ ਚੁਣੌਤੀਆਂ ਹਨ, ਪਰ ਜੇ ਸਰਕਾਰ ਅਤੇ ਨਾਗਰਿਕ ਮਿਲ ਕੇ ਕੰਮ ਕਰਨ ਤਾਂ ਇਹ ਯੋਜਨਾ ਭਾਰਤ ਨੂੰ ਦੁਨੀਆ ਦਾ ਸਭ ਤੋਂ ਮਜ਼ਬੂਤ ਡਿਜੀਟਲ ਦੇਸ਼ ਬਣਾ ਸਕਦੀ ਹੈ। ਡਿਜੀਟਲ ਇੰਡੀਆ ਸਿਰਫ ਟੈਕਨੋਲੋਜੀ ਦਾ ਪ੍ਰੋਗਰਾਮ ਨਹੀਂ, ਸਗੋਂ ਇੱਕ ਨਵੇਂ ਭਾਰਤ ਦੀ ਨੀਂਹ ਹੈ। ਇੱਕ ਐਸਾ ਭਾਰਤ ਜੋ ਗਿਆਨਵਾਨ, ਆਤਮ ਨਿਰਭਰ ਅਤੇ ਟੈਕਨੋਲੋਜੀ ਨਾਲ ਭਰਪੂਰ ਹੋਵੇ।
1: ਤੁਸੀਂ ਸੁਣ ਰਹੇ ਸੀ ਵਾਰਤਾ ਡਿਜੀਟਲ ਇੰਡੀਆ ਯੋਜਨਾ ਵਿਸ਼ੇ 'ਤੇ, ਅਤੇ ਵਾਰਤਾਕਾਰ ਸਨ ਸਰਬਜੀਤ ਸਿੰਘ। ਪ੍ਰੋਗਰਾਮ ਦੇ ਸਿਲਸਿਲੇ ਨੂੰ ਅੱਗੇ ਤੋਰਦੇ ਹੋਏ ਸੁਣਦੇ ਹਾਂ ਪੰਜਾਬ ਦੀ ਜੱਟੀ ਦੀ ਸਿਫਤ, ਗਾਇਕਾ ਸੁਮਨ ਆਨੰਦ AS ਜੌਲੀ ਕਿਸ ਤਰ੍ਹਾਂ ਕਰ ਰਹੇ ਨੇ, ਅਤੇ ਆਓ ਫਿਰ ਸੁਣਦੇ ਹਾਂ ਮੈਂ ਜੱਟੀ ਪੰਜਾਬ ਦੀ, ਮੈਨੂੰ ਜਾਣੇ ਕੁੱਲ ਜਹਾਨ।

ਇਹ ਲੋਕ ਗੀਤ ਤੁਸੀਂ ਸੁਣ ਰਹੇ ਸੀ ਗਾਇਕਾ ਸੁਮਨ ਆਨੰਦ ਅਤੇ AS ਜੌਲੀ ਦੀਆਂ ਆਵਾਜ਼ਾਂ 'ਚ। ਅਤੇ ਆਓ ਹੁਣ ਸੁਣਦੇ ਹਾਂ ਗਾਇਕਾ ਨਰਿੰਦਰ ਕੌਰ ਅਤੇ ਪ੍ਰਕਾਸ਼ ਕੌਰ ਦੀਆਂ ਆਵਾਜ਼ਾਂ 'ਚ ਲੋਕ ਗੀਤ ਨੀ ਚਰਖਾ ਬੋਲ ਪਿਆ ਹਰ ਗੱਲ ਨਾਲ ਭਰਦਾ ਹੁੰਗਾਰੇ।

0: पहली बार देश में सीबीएसई ने इसको प्रयोग किया, उसमें कुछ विसंगति ध्यान में आ रही है। इसको मैं दायित्व लेता हूं, उसको इसे ठीक करा जाए। हम एक भी विद्यार्थी की ऑन आंसर्ड क्वारी को असमाधित नहीं छोड़ेंगे।
1: उन्होंने कहा कि भारत में बहुत सारी यूनिवर्सिटियां ते संस्थावां समेत दुनिया भर दी कई संस्थावां ओएसएम प्रणाली वल वध रहियां ने। उन्होंने अगे कहा कि पहली बार जदों सीबीएसई ने ओएसएम प्रक्रिया राही लगभग 40 करोड़ स्कैन किए पन्नियां का मुलांकन किया है। नैशनल टैसटिंग एजेंसी एनटीए ने सांझा यूनिवर्सिटी दाखला टैसट सीयूईटी यूजी 2026 प्रीख्या दी सोधियां तरीकां ते एडमिट कार्ड जारी कर दिते ने। एनटीए अनुसार प्रीख्यावां हुण 31 मई 6 जून ते 7 जून नूं होणगियां। अज होण वाली प्रीख्या ईद उल अज़हा कारण मुड़ तय कीती गई है। एनटीए ने दस्सिया कि ऐतवार नूं प्रीख्या देण वाले उम्मीदवारां लई एडमिट कार्ड जारी कर दित्ते गए ने। एनटीए दी अधिकारित वैबसाइट cuet.nta.nic.in तों डाउनलोड कीते जा सकदे ने। 6 ते 7 जून नूं प्रीख्या देण वाले बाकी उम्मीदवारां दे एडमिट कार्ड जल्दी ही जारी कीते जाणगे। भारतीय जनता पार्टी ने अज 3 राज्यां ते राष्ट्रीय राजधानी दिल्ली लई नवें सूबा प्रधानां दी नियुक्ति दा ऐलान कीता है। बीजेपी दे राष्ट्रीय प्रधान नितिन नवीन ने केवल सिंह ढिल्लों नूं बीजेपी दी पंजाब इकाई दा प्रधान नियुक्त कीता है। पूर्वी दिल्ली दे संसद मैंबर ते केंद्रीय मंत्री हर्ष मल्होत्रा नूं पार्टी दी दिल्ली इकाई दा प्रधान नियुक्त कीता गया है। डॉ रचना गुप्ता नूं हरियाणा बीजेपी इकाई दा प्रधान बनाया गया। अभिषेक देबरॉय त्रिपुरा बीजेपी इकाई दे प्रधान होणगे। इन्हां नियुक्तियां दे नाल श्री नवीन ने राज्यां दे नाल नाल राष्ट्रीय पद्धर ते नवें अहुदेदारां लई चोण दी प्रक्रिया शुरू कर दित्ती है। बीजेपी दी पंजाब इकाई दे नवनियुक्त प्रधान केवल सिंह ढिल्लों बरनाला तों साबक विधायक सन अते उन्हां दा जन्म बरनाला दे तल्लेवाल पिंड विच होया सी। उन्हां ने 2007 तों 2017 तक विधायक वजों सेवा निभाई। जून 2022 विच ओह बीजेपी विच शामिल होए अते बाद विच उन्हां नूं पंजाब इकाई दा उप प्रधान नियुक्त कीता गया सी। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @ANU ਜਲੰਧਰ। ਸਾਡਾ ਫੇਸਬੁੱਕ ਪੇਜ ਹੈ ANU-AIR ਜਲੰਧਰ ਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਅੱਜ ਈਦ ਉਲ ਅਜ਼ਹਾ ਦਾ ਤਿਉਹਾਰ ਪੂਰੀ ਧਾਰਮਿਕ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਨੂੰ ਬਕਰੀਦ ਵੀ ਕਿਹਾ ਜਾਂਦਾ ਹੈ। ਸਵੇਰੇ ਈਦਗਾਹਾਂ ਤੇ ਮਸਜਿਦਾਂ ਵਿਚ ਈਦ ਦੀ ਨਮਾਜ਼ ਅਦਾ ਕੀਤੀ ਗਈ। ਲੋਕਾਂ ਨੇ ਇਕ ਦੂਜੇ ਨੂੰ ਗਲੇ ਮਿਲ ਕੇ ਈਦ ਦੀਆਂ ਮੁਬਾਰਕਾਂ ਦਿੱਤੀਆਂ। ਰਾਸ਼ਟਰੀ ਰਾਜਧਾਨੀ ਵਿਚ ਮੁੱਖ ਨਮਾਜ਼ ਜਾਮਾ ਮਸਜਿਦ, ਫਤਿਹਪੁਰੀ ਮਸਜਿਦ ਅਤੇ ਸ਼ਾਹੀ ਈਦਗਾਹ ਵਿਚ ਅਦਾ ਕੀਤੀ ਗਈ। ਇਸ ਮੌਕੇ ਸਾਰੀਆਂ ਮਸਜਿਦਾਂ ਦੇ ਇਮਾਮਾਂ ਨੇ ਲੋਕਾਂ ਨੂੰ ਅਮਨ ਤੇ ਸਦਭਾਵਨਾ ਬਣਾਈ ਰੱਖਣ ਦੀ ਤੇ ਮਿਲ ਕੇ ਤਿਉਹਾਰ ਮਨਾਉਣ ਦੀ ਅਪੀਲ ਕੀਤੀ। ਪੰਜਾਬ ਵਿਚ ਵੀ ਈਦ ਉਲ ਅਜ਼ਹਾ ਦਾ ਤਿਉਹਾਰ ਪੂਰੀ ਧਾਰਮਿਕ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਸ਼ਰਧਾਲੂ ਫਤਿਹਗੜ੍ਹ ਸਾਹਿਬ ਚ ਰੋਜ਼ਾ ਸ਼ਰੀਫ, ਅੰਮ੍ਰਿਤਸਰ ਚ ਜਾਮਾ ਮਸਜਿਦ, ਹਾਲ ਖੈਰਦੀਨ, ਮਲੇਰਕੋਟਲਾ, ਜਲੰਧਰ, ਲੁਧਿਆਣਾ ਅਤੇ ਹੋਰ ਕਈ ਥਾਵਾਂ ਤੇ ਮਸਜਿਦਾਂ ਤੇ ਈਦਗਾਹਾਂ ਵਿਚ ਨਮਾਜ਼ ਅਦਾ ਕਰ ਰਹੇ ਨੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ, ਉਪ ਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਈਦ ਉਲ ਅਜ਼ਹਾ ਦੇ ਮੌਕੇ ਤੇ ਲੋਕਾਂ ਨੂੰ ਮੁਬਾਰਕਬਾਦ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਕਿ ਈਦ ਉਲ ਅਜ਼ਹਾ ਦਾ ਤਿਉਹਾਰ ਸਮਾਜ ਵਿਚ ਭਾਈਚਾਰੇ ਅਤੇ ਖੁਸ਼ੀ ਦੀ ਭਾਵਨਾ ਨੂੰ ਮਜ਼ਬੂਤ ਕਰੇਗਾ। ਉਨ੍ਹਾਂ ਸਾਰਿਆਂ ਦੀ ਚੰਗੀ ਸਿਹਤ ਅਤੇ ਸਫਲਤਾ ਦੀ ਕਾਮਨਾ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੀਰ ਸਾਵਰਕਰ ਨੂੰ ਉਨ੍ਹਾਂ ਦੀ ਜਯੰਤੀ ਤੇ ਸ਼ਰਧਾਂਜਲੀ ਭੇਂਟ ਕੀਤੀ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਮੋਦੀ ਨੇ ਕਿਹਾ ਕਿ ਵੀਰ ਸਾਵਰਕਰ ਦੀ ਹਿੰਮਤ ਅਤੇ ਦੇਸ਼ ਭਗਤੀ ਹਮੇਸ਼ਾ ਲੋਕਾਂ ਨੂੰ ਪ੍ਰੇਰਿਤ ਕਰੇਗੀ। ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਕਿਹਾ ਕਿ ਮਿਹਨਤੀ ਕਿਸਾਨਾਂ ਦੇ ਯਤਨਾਂ ਸਦਕਾ ਦੇਸ਼ ਵਿਚ ਅਨਾਜ ਭੰਡਾਰ ਦੀ ਕੋਈ ਕਮੀ ਨਹੀਂ ਹੈ। ਅੱਜ ਨਵੀਂ ਦਿੱਲੀ ਵਿਚ ਸਾਉਣੀ ਮੁਹਿੰਮ 2026 ਲਈ ਖੇਤੀਬਾੜੀ ਬਾਰੇ ਰਾਸ਼ਟਰੀ ਕਾਨਫਰੰਸ ਦੇ ਉਦਘਾਟਨ ਸਮਾਰੋਹ ਨੂੰ ਸੰਬੋਧਨ ਕਰਦਿਆਂ ਸ੍ਰੀ ਚੌਹਾਨ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਇਸ ਸਾਲ ਦੇਸ਼ ਵਿਚ ਅਨੁਮਾਨਿਤ ਅਨਾਜ ਉਤਪਾਦਨ 37.6 ਕਰੋੜ ਤੋਂ ਵੱਧ ਹੈ, ਜੋ ਕਿ ਪਿਛਲੇ ਸਾਲ ਨਾਲੋਂ 5.3% ਵਧੇਰੇ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਖੇਤੀਬਾੜੀ ਅਤੇ ਕਿਸਾਨਾਂ ਦੀ ਭਲਾਈ ਤੇ ਵਿਸ਼ੇਸ਼ ਜ਼ੋਰ ਦਿੱਤਾ ਹੈ। ਮੰਤਰੀ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਕਿਸਾਨਾਂ ਨੂੰ ਉਨ੍ਹਾਂ ਦੇ ਜਿਣਸਾਂ ਦਾ ਉਚਿਤ ਭਾਅ ਮਿਲੇਗਾ। ਭਾਰਤ ਅਤੇ ਚੀਨ ਨੇ ਸਰਹੱਦੀ ਇਲਾਕਿਆਂ ਵਿਚ ਹਾਲਤ ਦੀ ਸਮੀਖਿਆ ਕੀਤੀ ਹੈ ਅਤੇ ਸ਼ਾਂਤੀ ਬਣਾਈ ਰੱਖਣ ਵਿਚ ਹੋਈ ਪ੍ਰਗਤੀ ਤੇ ਸੰਤੁਸ਼ਟੀ ਪ੍ਰਗਟ ਕੀਤੀ ਹੈ। ਦੋਵਾਂ ਦੇਸ਼ਾਂ ਨੇ ਕੱਲ੍ਹ ਬੀਜਿੰਗ ਵਿਚ ਹੋਈ ਭਾਰਤ ਚੀਨ ਸਰਹੱਦੀ ਮਾਮਲਿਆਂ ਬਾਰੇ ਸਲਾਹ ਮਸ਼ਵਰੇ ਅਤੇ ਤਾਲਮੇਲ ਲਈ ਕਾਰਜ ਪ੍ਰਣਾਲੀ ਦੀ 35ਵੀਂ ਮੀਟਿੰਗ ਦੌਰਾਨ ਹਾਲਤ ਦਾ ਜਾਇਜ਼ਾ ਲਿਆ। ਭਾਰਤ ਦੇ ਵਫਦ ਦੀ ਅਗਵਾਈ ਪੂਰਬੀ ਏਸ਼ੀਆ ਬਾਰੇ ਜੁਆਇੰਟ ਸਕੱਤਰ ਸੁਜੀਤ ਗੋਸ਼ ਨੇ ਤੇ ਚੀਨੀ ਵਫਦ ਦੀ ਅਗਵਾਈ ਚੀਨ ਦੇ ਵਿਦੇਸ਼ ਮੰਤਰਾਲੇ ਚ ਸਰਹੱਦੀ ਅਤੇ ਸਮੁੰਦਰੀ ਮਾਮਲਿਆਂ ਬਾਰੇ ਵਿਭਾਗ ਦੇ ਡਾਇਰੈਕਟੋਰੇਟ ਜਨਰਲ